0: ਫਰੀਦਾਬਾਦ ਤੇ ਸਟਾਈਲ ਤੋਂ ਹਾਂ ਪਿੰਡ ਦਾ
1: ਕੀ ਪਲੇਸਿੰਗ ਤੁਹਾਡਾ ਤੇ ਸਾਡਾ ਛਿੜਿਆ ਰੰਗ ਪੰਜਾਬ ਦਾ।